0: ਬੇਲਾ ਇਹਾਂ ਤੋਂ ਆਪਾਂ ਪਸ਼ੂ ਪਾਲਣ ਡੇਰੀ ਖੇਤੀਬਾੜੀ ਪਰ ਹਰ ਬਾਰ ਗਣੀ ਹੀ ਬਾਤਾਂ ਕਰਾਂ ਹਾਂ ਪਰ ਥਾਣੇ ਠਾਈ ਹੈ ਕਿ ਬਖਤ ਰੇ ਸਾਗੇ ਸਾਗੇ ਨਈ ਨਈ ਤਕਨੀਕਾਂ ਨੇ ਪ੍ਰਯੋਗ ਰੇ ਵੀ ਆਪਾਂ ਨੇ ਅਪਣਾਉਣਾ ਚਾਹੀਦੇ ਔਰ ਇਹਦੇ ਹਾਲਤੇ ਥਾ ਕੇ ਆਪਾਂ ਨੇ ਜੋ ਪਸ਼ੂ ਪਾਲਣ ਹੈ
1: ਬਿਲਕੁਲ
0: ਡੇਰੀ ਫਾਰਮਿੰਗ ਜਿਹੜਾ ਕੰਮ ਹੈ ਉਹ ਆਪਾਂ ਨੇ ਕਰਨਾ ਚਾਹੀਦੇ ਤੋ ਇਹਨਸੂ ਇਹ ਘਣਾ ਹੀ ਸੁਲਭ ਔਰ ਜ਼ਿਆਦਾ ਫਾਇਦੇਮੰਦ ਵਾਲਾ ਹੋ ਜਾਇਆ ਕਰੇ ਹੈ
1: ਬਿਲਕੁਲ
0: ਇਹਨਮੇ ਨਈ ਤਕਨੀਕਾਂ ਕਈ ਹੈ ਯਾਨੀ ਕਿ ਬਾਤ ਕਰਾਂ ਕਿ ਆਧੁਨਿਕ ਤਕਨੀਕਾਰੀ ਤੋ ਆਪਾਂ ਨੇ ਕਈ ਐਡੀ ਬਾਤਾਂ ਹੈ ਜਿਨ ਨੂੰ ਆਪਾਂ ਨੇ ਧਿਆਨ ਰੱਖਣਾ ਜ਼ਰੂਰੀ ਹੈ
1: ਸੰਤੋਸ਼ ਇਕਦਮ ਸਹੀ ਕਹਿ ਰਹੇ ਹੋ ਥੇ ਕਿਉਂਕਿ ਦੇਖੋ ਬੇਨਾ ਇਹਨਮੇ ਹੀ ਸਮਝਦਾਰੀ ਹੈ ਕਿ ਆਪਾਂ ਬਖਤ ਸੂ ਬਖਤ ਮਿਲਾਰ ਚਾਲਾ ਯਾਨੀ ਬਖਤ ਸੂ ਕਦਮ ਮਿਲਾਰ ਚਾਲਾ ਔਰ ਕਦਮ ਸੂ ਕਦਮ ਮਿਲਾਣੇ ਦੀ ਜਠੇ ਬਾਤ ਆਵੇ ਬੇਨਾ ਤੋ ਕਠੇ ਨੇ ਕਠੇ ਆਜ ਰੀ ਤਕਨੀਕੀ ਜਿਕੀ ਪੀੜ੍ਹੀ ਹੈ ਜਾਂ ਤਕਨੀਕੀ ਜਿਹੋ ਨਾਮ ਹੈ ਇਰਮਾ ਨੇ ਸਭ ਤੋਂ ਪਹਿਲਾਂ ਆਇਆ ਕਰੇ ਅਬ ਦੇਖੋ ਫਿਰ ਚਾਹੇ ਬਾ ਆਪਣੇ ਬਾਤ ਘਰ ਗ੍ਰਸਤੀ ਦੀ ਹੋਵੇ ਚਾਹੇ ਬਾ ਆਪਣੇ ਪਸ਼ੂ ਪਾਲਣ ਦੀ ਹੋਵੇ ਜਾਂ ਫਿਰ ਆਪਣੇ ਖੇਤੀਬਾੜੀ ਦੀ ਕੋਈ ਵੀ ਬਾਤ ਹੋਵੇ ਨਾ ਤਕਨੀਕੀ ਸ਼ਿਕਸ਼ਾ ਬਹੁਤ ਹੀ ਜ਼ਰੂਰੀ ਹੈ ਹਰ ਖੇਤਰ ਦੇ ਮਾਇਨੇ ਔਰ ਜਿੱਥੇ ਆਪਾਂ ਪਸ਼ੂ ਪਾਲਣ ਦੀ ਡੇਰੀ ਫਾਰਮਿੰਗ ਦੀ ਸੰਤੋਸ਼ ਬਾਤ ਹੀ ਕਰ ਰਿਹਾ ਤੋ ਇਨ ਸਾਰੂ ਤਕਨੀਕੀ ਖੇਤਰ ਦੇ ਮਾਇਨੇ ਇਹਾਂ ਦੇ ਮਾਇਨੇ ਆਪਾਂ ਨਵਾਂ ਨਵਾਂ ਜਿਹਾ ਤਕਨੀਕੀ ਹੈ ਬੀਅਰ ਇਸਤੇਮਾਲ ਕਰ ਪਰ ਆਪਾਂ ਆਪਣਾ ਜਿਹੋ ਕੰਮ ਹੈ ਪਸ਼ੂ ਪਾਲਣ ਰੋਏ ਡੇਰੀ ਰੋਏ ਬਿਨੇ ਬਿਨਾਂ ਸੁਲਭ ਤੋਂ ਬਣਾ ਸਕੇ ਹਾਂ ਪਰ ਇਰਮਾਨੇ ਸਭ ਤੋਂ ਮੋਟੋ ਫਾਇਦਾ ਹੈ ਕਿ ਕਮ ਵਖਤ ਰੇ ਮਾਇਨੇ ਆਪਾਂ ਜ਼ਿਆਦਾ ਫਾਇਦਾ ਕਰ ਸਕਾਂ ਔਰ ਇਹੋ ਜਿੱਥੇ ਸੰਤੋਸ਼ ਮੈਂ ਉਦਾਹਰਣ ਦੇਊਂ ਤੋ ਮੈਂ ਥਾਨੇ ਬਤਾਊਂ ਕਿ ਡੇਰੀ ਫਾਰਮਿੰਗ ਰੇ ਮਾਇਨੇ ਕਿਣ ਸਾਰੂ ਤਕਨੀਕੀ ਜਿੱਥੇ ਸਿੱਖਿਆ ਇੱਤੀ ਹੀ ਕੋਨੀ ਬਿਨ ਵਖਤ ਰੇ ਮਾਇਨੇ ਜਿਹੋ ਕੰਮ ਇੱਕ ਆਦਮੀ ਆਠ ਔਰ ਦਸ ਜਣਾ ਮਿਲਰ ਕਰਤਾ ਜਿਹਾਂ ਕਿ ਦੁੱਧ ਨੇ ਛਾਣਨੋ ਹੈ ਦੁੱਧ ਨੇ ਲਾਉਣੋ ਹੈ
0: ਸ਼ੁਕਰਾਰੋ
1: ਧਿਆਨ ਰੱਖਣੋ ਹੈ ਦੂਣੋ ਵਗੈਰਾ ਇਹ ਜਿੱਤਾ ਵੀ ਕੰਮ ਹੈ ਈਅਰ ਮਾਇਨੇ ਇੱਕ ਬਹੁਤ ਲੰਬੋ ਪ੍ਰੋਸੈਸ ਲੱਗਦਾ ਔਰ ਬਿਰੇ ਮਾਇਨੇ ਵੀ ਸਾਤ ਸੌ ਆਠ ਲੋਕ ਹੈ ਦਸ ਲੋਕ ਹੈ ਇਹ ਮਾਇਨੇ ਜੁਟੇੜਾ ਰਹਿੰਦਾ ਔਰ ਬੀਰੇ ਬਾਦ ਰੇ ਮਾਇਨੇ ਵੀ ਅੱਜ ਕੀ ਪ੍ਰਕਿਰਿਆ ਖਤਮ ਕੋ ਨਹੀਂ ਹੋਤੀ ਯਾਨੀ ਕਿ ਦੁੱਧ ਨੇ ਆਗੇ ਪੈਕਟ ਰੇ ਮਾਇਨੇ ਡਾਲ ਪਰਾਰ ਵੇਚਣੋ ਹੈ ਔਰ ਜਗ੍ਹਾ ਜਗ੍ਹਾ ਜਾ ਬੀਰੋ ਵਿਕਰੇ ਕਰਨੋ ਹੈ ਇਹ ਸਭ ਚੀਜ਼ਾਂ ਰੇ ਮਾਇਨੇ ਬਹਿਣਾ ਅੱਜ ਕੀ ਪ੍ਰਕਿਰਿਆ ਬਹੁਤ ਲੰਬੀ ਚਾਲਤੀ ਪਰ ਤਕਨੀਕੀ ਸਿਕਸ਼ਾ ਰੇ ਪ੍ਰਯੋਗ ਸੂ ਉਹ ਜਿਹੋ ਕੰਮ ਹੈ ਘੰਟਾ ਦਾ ਕੰਮ ਮਿੰਟਾਂ ਰੇ ਮਾਇਨੇ ਹੋਣ ਲੱਗ ਗਿਆ ਔਰ ਜਿੱਥੇ ਆਠ ਦਸ ਲੋਕਾਂ ਦੀ ਜ਼ਰੂਰਤ ਪੜਤੀ ਬਠੇ ਉਹ ਕੰਮ ਹੈ ਉਹ ਦੋ ਸੌ ਤਿੰਨ ਲੋਕਾਂ ਦੇ ਹੱਥਾਂ ਰੇ ਮਾਇਨੇ ਹੀ ਕੰਮ ਹੋ ਜਾਇਆ ਕਰੇ ਔਰ ਕਠੇ ਨੇ ਕਠੇ ਇਹ ਮਾਇਨੇ ਸਭ ਸੂ ਮੋਟੀ ਔਰ ਚੌਖੀ ਬਾਤ ਆਏ ਬਹਿਣਾ ਕਿ ਸ਼ੁੱਧਤਾ ਵੀ ਬਹੁਤ ਚੌਖੀ ਰਿਹਾ ਕਰੇ ਹੈ ਔਰ ਲੋਕ ਇਨਸੂ ਜ਼ਿਆਦਾ ਪ੍ਰਭਾਵਿਤ ਵੀ ਹੋਏ ਕਿਉਂ ਕਿਉਂਕਿ ਵਖਤ ਮਾਤੇ ਆਪਾਂ ਨੇ ਹਰ ਸਾਮਾਨ ਮਿਲ ਜਾਇਆ ਕਰੇ ਔਰ ਸ਼ੁੱਧਤਾ ਵੀ ਮਿਲਿਆ ਕਰੇ
0: ਮਿਲ ਜਾਵੇ ਹੈ ਬਿਲਕੁਲ ਆ ਸੁਲਭਤਾ ਤੋਂ ਆਪਾਂ ਨੇ ਮਿਲੀ ਹੈ ਇਹਦੇ ਸਾਥੇ ਸਾਥੇ ਹੀ ਆਪਾਂ ਨੂੰ ਉਹ ਵੀ ਧਿਆਨ ਰੱਖਣਾ ਚਾਹੀਦਾ ਕਿ ਆਧੁਨਿਕ ਤਕਨੀਕਾਂ ਮੈਂ ਆਪਾਂ ਦੇਖਾਂ ਤੋ ਉੱਨਤ ਨਸਲਾਂ ਰੋ ਹੀ ਆਪਾਂ ਨੇ ਚਯਨ ਕਰਨਾ ਚਾਹੀਦਾ
1: ਬਿਲਕੁਲ
0: ਔਰ ਉਹਨਾਂ ਨੇ ਸੰਤੁਲਿਤ ਆਹਾਰ ਰੋ ਸ਼ੁੱਧ ਔਰ ਤਾਜ਼ਾ ਜਿਹਾ ਹਰਾ ਚਾਟਾ ਹੋਇਆ ਕਰੇ ਹਰੀ ਘਾਸ ਹੋਇਆ ਕਰੇ ਤਾਂ ਉਹ ਆਪਾਂ ਨੇ ਦੇਣੀ ਚਾਹੀਦੀ ਤੋ ਇਵੇਂ ਵੀ ਆਪਾਂ ਨੇ ਜਿਹੋ ਦੁੱਧ ਵੇ ਉਹਨੇ ਆਪਾਂ ਫਰਕ ਦੇਖ ਸਕਾਂ ਲਾ
1: ਬਿਲਕੁਲ
0: ਔਰ ਵਿਗਿਆਨਿਕ ਡੇਰੀ ਪ੍ਰਬੰਧਨ ਰੱਖਣੋ ਯਾਨੀ ਕਿ ਪਸ਼ੂ ਸ਼ਾਲਾ ਮੈਂ ਸਾਫ਼ ਸੁਥਰੀ ਔਰ ਹਵਾਦਾਰ ਔਰ ਆਰਾਮਦਾਇਕ ਜਿਹੀ ਜਗ੍ਹਾ ਹੈ ਉਹ ਆਪਾਂ ਨੇ ਰੱਖਣੀ ਚਾਹੀਦੀ ਜਿਨਸੂ ਆਪਣਾ ਜਿਹੋ ਪਸ਼ੂ ਹੈ ਉਹ ਸੁੱਕੇ ਮੇ ਰਹੇ ਆਲੇ ਮੈਂ ਨਹੀਂ ਰਹੇ ਤੋ ਕਈ ਤਰ੍ਹਾਂ ਜਿਹਾ ਆਲੇ ਮੈਂ ਜਿਹਾ ਕੀਟਾਣੂ ਹੋਇਆ ਕਰੇ ਜੀਵ ਜੰਤੂ ਹੋਇਆ ਕਰੇ ਆਪਾਂ ਦੇਖਾਂ ਚਿੰਚੜ ਹੋਵੇ ਔਰ ਕਈ ਭਾਂਤਾ ਹੋਇਆ ਕਰੇ ਹੈ ਤੋ ਉਹ ਹਮ ਨਹੀਂ ਰੱਖੇ ਔਰ ਦੁੱਧ ਮੈਂ ਆਪਾਂ ਨੇ ਜਿਹੋ ਹੈ ਉਹ ਅਸਰ ਜਿਹੋ ਹੋਇਆ ਕਰੇ ਉਹ ਪ੍ਰਭਾਵ ਨਹੀਂ ਪੜੇ
1: ਬਿਲਕੁਲ
0: ਵਖਤ ਦੇ ਸਾਥ ਹੀ ਆਪਾਂ ਨੇ ਟੀਕਾਕਰਨ ਰੋ ਵੀ ਆਪਾਂ ਨੇ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਨੇ ਪਸ਼ੂ ਨੇ ਕਿਣ ਵਖਤ ਮਾਥੇ ਕਿਸੋ ਟੀਕੋ ਲਗਾਉਣਾ ਹੈ ਤੋ ਇਹਦੀ ਵੀ ਆਪਾਂ ਨੇ ਬਿਨਾਂ ਉਚਿਤ ਜਾਣਕਾਰੀ ਵਹਿਣੀ ਗਣੀ ਹੀ ਜ਼ਰੂਰੀ ਹੈ ਤੋ ਇਹਨਸੂ ਵੀ ਆਪਾਂ ਦੇਖਾਂ ਲਾ ਕਿ ਆਪਣਾ ਜਿਹੜਾ ਪਸ਼ੂ ਹੈ ਉਹ ਮੈਂ ਰੋਗ ਪ੍ਰਤੀਰੋਧਕ ਜਿਹੀ ਸ਼ਮਤਾ ਹੈ ਉਹ ਵੱਧ ਜਾਵੇਲਾ ਔਰ ਉਹ ਰੋਗਾਂ ਸੂ ਬਚ ਸਕੇਲਾ
1: ਇਕਦਮ ਸਹੀ ਬਾਤ ਹੈ ਔਰ ਇਨ ਸਭ ਰਮਾਇਨੇ ਮੋਟੀ ਬਾਤ ਹੈ ਤਕਨੀਕੀ ਸ਼ਿਕਸ਼ਾ ਦੀ ਤੋ ਬਹਿਣਾ ਦੇਖੋ ਪਸ਼ੂ ਪਾਲਣ ਹੈ ਖੇਤੀਬਾੜੀ ਹੈ ਡੇਰੀ ਫਾਰਮਿੰਗ ਹੈ ਇਹ ਆਪਣੇ ਜਿੱਤਾ ਵੀ ਕੰਮ ਹੈ ਬਹੁਤ ਜ਼ਰੂਰੀ ਹੈ ਔਰ ਇਹ ਰਮਾਇਨੇ ਜੇ ਆਪਾਂ ਤਕਨੀਕੀ ਸ਼ਿਕਸ਼ਾ ਨੇ ਜੋੜ ਲਿਵਾਂ ਤੋ ਨਿਸ਼ਚਿਤ ਰੂਪ ਸੂ ਆਪਣੇ ਜਿਹਾ ਇਹ ਕੰਮ ਹੈ ਬਹੁਤ ਹੀ ਤੀਵਰ ਗਤੀ ਸੂ ਅੱਗੇ ਵਿਕਾਸ ਕਰੇਲਾ ਤੋ ਸੰਤੋਸ਼ ਆਪਾਂ ਵੀ ਆਪਣੇ ਕਾਰਜਕ੍ਰਮ ਮਾਇਨੇ ਅੱਗੇ ਬੜਾ
0: ਬਿਲਕੁਲ
1: ਔਰ ਸੁਣਾ ਫੂਟਰੋ ਸੋ ਗੀਤ ਲੋ

0: ਜਨਲਾਲ ਸ਼ਰਮਾ ਆਜ ਮਾਰਾ ਰਹਿਵਾ ਸੋ ਇਨਰੀ ਸਰਵਾਤ ਕੀਨੀ ਇਹ ਮੌਕੇ ਵਹ ਨੌਜਵਾਨਾਂ ਸਾਗੇ ਬਾਤਚੀਤ ਕੀਨੀ
1: ਇਹ ਪਲੇਟਫਾਰਮ ਹਮਾਰੇ ਯੁਵਾਓਂ ਕੇ ਲੀਏ ਰਾਸ਼ਟਰ ਨਿਰਮਾਣ ਕੇ ਲੀਏ ਖੇਲ ਕੇ ਲੀਏ ਕੌਸ਼ਲ ਵਿਕਾਸ ਕੇ ਲੀਏ ਔਰ ਸੁਸ਼ਾਸਨ ਸੇ ਜੋੜਨੇ ਕੇ ਲੀਏ ਇਹ ਬਹੁਤ ਬੜੀ ਪਹਿਲ ਹੈ ਔਰ ਇਸ ਪਹਿਲ ਕੇ ਮਾਧਿਅਮ ਸੇ ਲਗਾਤਾਰ ਹਮਾਰਾ ਯੁਵਾ ਆਗੇ ਬੜ ਰਹਾ ਹੈ ਯੁਵਾਓਂ ਕਾ ਧੈਰਯ ਆਤਮ ਵਿਸ਼ਵਾਸ ਅਥਿਕ ਪਰਿਸ਼ਰਮ ਔਰ ਵਿਕਸਿਤ ਭਾਰਤ ਕੀ ਤਾਕਤ ਵੋ ਸਭੀ ਹਮਾਰੇ ਯੁਵਾਓਂ ਸੇ ਜੁੜੀ ਹੈ ਜਬ ਯੁਵਾ ਸ਼ਕਤੀ ਸਹੀ ਦਿਸ਼ਾ ਮੇ ਸਹੀ ਸੰਸਕਾਰੋਂ ਕੇ ਸਾਥ ਲਗਤੀ ਹੈ ਤੋ ਨਿਸ਼ਚਿਤ ਰੂਪ ਸੇ ਵੋ ਰਾਸ਼ਟਰ ਆਗੇ ਬੜਤਾ ਹੈ
0: ਉਪ ਮੁੱਖਮੰਤਰੀ ਪ੍ਰੇਮ ਚੰਦ ਬੈਰਵਾ ਔਰ ਸੰਸਦੀਯ ਕਾਰਜ ਮੰਤਰੀ ਜੋਗਾ ਰਾਮ ਪਟੇਲ ਇਹ ਮੌਕੇ ਮੌਜੂਦ ਹਾ ਮੁੱਖਮੰਤਰੀ ਆਯੁਸ਼ਮਾਨ ਆਰੋਗਯ ਮਾਂ ਯੋਜਨਾ ਰਾ ਤਹਿਤ ਪ੍ਰਦੇਸ਼ ਰਾ ਪਾਤਰ ਪਰਿਵਾਰਾਂ ਨੇ ਅਬ ਦੂਜਾ ਰਾਜਾਂ ਮਾਂ ਆਈ ਮੁਫਤ ਇਲਾਜ ਮਿਲ ਰਿਹਾ ਹੈ ਰਾਜ ਸਰਕਾਰ ਦੀ ਓਰੋਂ ਚਲਾਈ ਜੀ ਆਊਟਬਾਊਂਡ ਇੰਟਰਸਟੇਟ ਪੋਰਟੇਬਿਲਿਟੀ ਵਿਵਸਥਾਓਂ ਪਾਤਰ ਲੋਕ ਦੇਸ਼ ਰਾ ਨਿਆਰਾ ਨਿਆਰਾ ਰਾਜਾਂ ਮਾਂ ਆਏ 25 ਲੱਖ ਰੁਪਇਆ ਤਾਈਂ ਰੋ ਕੈਸ਼ਲੈਸ ਇਲਾਜ ਲੈ ਸਕੇ ਹੈ ਚਿਕਿਤਸਾ ਸਵਾਸਥਯ ਵਿਭਾਗ ਦੇ ਸ਼ਾਸਨ ਸਚਿਵ ਗਾਇਤਰੀ ਰਾਠੌੜ ਬਤਾਇਓ ਕਿ 6 ਮਹੀਨਾ ਮਾਂ ਆਏ ਪ੍ਰਦੇਸ਼ ਰਾ 30,000 ਨੂੰ ਬੱਤਾ ਲੋਕ ਦੂਜਾ ਰਾਜਾਂ ਰਾ ਹਸਪਤਾਲਾਂ ਮਾਂ ਆਏ ਮੁਫਤ ਇਲਾਜ ਕਰਾਇਓ ਹੈ ਸਰਕਾਰ ਲਾਰਲਾ ਸਾਲ 15 ਦਸੰਬਰ ਨੇ ਆ ਯੋਜਨਾ ਚਲਾਈ ਹੀ ਇਹ ਪਾਛੇ ਹੋਈ ਪਾਤਰ ਪਰਿਵਾਰ ਦੇਸ਼ ਰਾ ਦੂਜਾ ਰਾਜਾਂ ਮਾਂ ਆਏ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਜੁੜਿਆ ਹਸਪਤਾਲਾਂ ਮਾਂ ਇਲਾਜ ਕਰਾ ਸਕੇ ਹੈ ਦੇਸ਼ ਰਾ 16,000 ਨੂੰ ਬੱਤਾ ਸਰਕਾਰੀ ਔਰ 14,000 ਨੂੰ ਬੱਤਾ ਗੈਰ ਸਰਕਾਰੀ ਹਸਪਤਾਲਾਂ ਮਾਂ ਆਏ ਉਹ ਸੂਬੀ ਤੋਂ ਮੁਹੱਈਆ ਕਰਾਈ ਚਿਓ ਹੈ ਜੈਪੁਰ ਰਾ JDA ਮੁਖਿਆਲਯ ਮਾਂ ਆਜ ਪਰਿਯੋਜਨਾ ਕਾਰਯ ਸਮਿਤੀ PWC ਰੀ ਮੀਟਿੰਗ ਰਾਖੀ ਜੀ ਇਨ ਮਾਂ ਸ਼ਹਿਰ ਰਾ ਬੁਨਿਆਦੀ ਢਾਂਚਾ ਨਾ ਮਜ਼ਬੂਤ ਬਣਾਵਣ ਆਵਣ ਜਾਵਣ ਰੀ ਵਿਵਸਥਾ ਮਾਂ ਸੁਧਾਰ ਕਰਨ ਪਾਣੀ ਰੀ ਨਿਕਾਸੀ ਹਰਿਤ ਵਿਕਾਸ ਔਰ ਜਨਤਾ ਰਾ ਸੁਵਿਧਾ ਮਾਂ ਬਧੋਤਰੀਓਂ ਜੁੜਿਆ ਪ੍ਰਸਤਾਵਾਂ ਮਾਥੇ ਚਰਚਾ ਕਰੀ ਜੀ JDA ਰਾ ਆਯੁਕਤ ਸਿਧਾਰਥ ਮਹਾਜਨ ਰੀ ਸਦਾਰਤ ਮਾਂ ਵੀ ਈ ਮੀਟਿੰਗ ਮਾਂ ਕਰੀਬ 219 ਕਰੋੜ ਰੁਪਏ ਦਾ ਖਰਚ ਵਾਲੀ ਵਿਕਾਸ ਦੀ ਕਈ ਪਰਿਯੋਜਨਾਵਾਂ ਨੇ ਮਨਜ਼ੂਰੀ ਦੇ ਰਹੀ ਜੀ ਇਸ ਦੌਰਾਨ ਵਿਦਿਆਧਰ ਨਗਰ ਕਨੇ ਸਵਰਨ ਜਯੰਤੀ ਆਕਸੀਜਨ ਪਾਰਕ ਰਾਮਨਿਵਾਸ ਬਾਗ ਹਲਕਾ ਮਾਏ ਰੋਇਲ ਹੈਪੀਨੈਸ ਪਾਰਕ ਔਰ ਰਾਜਸਥਾਨ ਉਤਸਵ ਪਾਰਕ ਸਾਰੋਈ ਮਨਜ਼ੂਰੀ ਦੇ ਰਹੀ ਜੀ ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ ਰਾਜ ਮਾਂ ਕਰੀਬ 2 ਸਪਤਾਹ ਪਾਛੇ ਚੌਮਾਸਾਰੀ ਬਿਰਖਾ ਉਜੂ ਵਹਿਣ ਲੱਗੀ ਹੈ ਲਾਰਲਾ 24 ਘੰਟਾ ਮਾਂ ਕਈ ਠੋੜਾਂ ਬਰਸਾਤ ਵੀ ਸੀਕਰ ਮਾਂ ਮੋੜੀ ਰਾਤ ਸਰੂਫਿਓ ਬਰਸਾਤ ਰੋ ਸਿਲਸਿਲੋ ਆਜ ਸਵਾਰੇ ਤਾਈਂ ਚਾਲਤੋ ਰਹਿਓ ਸੀਕਰ ਜ਼ਿਲ੍ਹਾ ਰਾ ਗਾਵਾਂ ਹਲਕਾ ਮਾਂ 11 ਸੈਂਟੀਮੀਟਰ ਉਂ ਬੱਤੋ ਪਾਣੀ ਬਰਸਿਓ ਝਾਲਾਵਾੜ ਜ਼ਿਲ੍ਹਾ ਰਾ ਮਨੋਹਰ ਥਾਨਾ ਮਾਂ ਵੀ ਬਰਸਾਤ ਉਂ ਪਰਵਨ ਨਦੀ ਉਫਣ ਵਾ ਲੱਗੀ ਹੈ 12 ਜ਼ਿਲ੍ਹਾ ਮਾਂ ਆਈ ਆਜ ਕਰੀਬ 1.5 ਘੰਟਾ ਤਾਈਂ ਜ਼ੋਰਦਾਰ ਮੀਂਹ ਬਰਸਿਓ ਭਰਤਪੁਰ ਮਾਂ ਸਵਾਰੇ ਉਈ ਬਿਰਖਾ ਵਹਿ ਰਹੀ ਹੈ ਕੋਟਾ ਜ਼ਿਲ੍ਹਾ ਰਾ ਗਾਵਾਂ ਹਲਕਾ ਮਾਂ ਆਈ ਝਮਾਝਮ ਬਾਰਿਸ਼ ਹੋਈ ਝੁੰਝੁਨੂ ਚੂਰੂ ਕੋਟਪੁਤਲੀ ਬਹਿਰੋੜ ਔਰ ਡੀਡਵਾਨਾ ਕੁਚਾਮਨ ਉਈ ਬਿਰਖਾ ਵਹਿਣ ਦਾ ਸਮਾਚਾਰ ਮਿਲਿਆ ਹੈ ਮੌਸਮ ਵਿਭਾਗ ਆਜ 33 ਜ਼ਿਲ੍ਹਾ ਮਾਂ ਬਾਰਿਸ਼ ਰੋ ਯੈਲੋ ਅਲਰਟ ਜਾਰੀ ਕੀਨੋ ਹੈ ਚੌਮਾਸਾਰੀ ਬਿਰਖਾ ਉਜੂ ਜ਼ੋਰ ਪਕੜਵਾਉਂ ਰਾਜ ਰਾ ਖਾਸ ਖਾਸ ਬੰਧਾ ਮਾਂ ਪਾਣੀ ਆਵਣ ਲੱਗ ਗਿਓ ਹੈ ਬੀਸਲਪੁਰ ਬੰਧੋ ਬੂਤਾ ਰੋ 66% ਉਮਤ ਤੋਂ ਭਰ ਗਿਓ ਹੈ ਜਦਕਿ ਰਾਣਾ ਪ੍ਰਤਾਪ ਸਾਗਰ ਔਰ ਜਵਾਹਰ ਸਾਗਰ ਬੰਧਾ ਮਾਂ ਹੀ ਪਾਣੀ ਰੋ ਲੈਵਲ ਲਗਾਤਾਰ ਵਧ ਰਿਹਾ ਹੈ ਵਿਧਾਨ ਸਭਾ ਅਧਿਅਕਸ਼ ਵਾਸੁਦੇਵ ਦੇਵਨਾਨੀ ਬਧਤਾ ਸਾਈਬਰ ਅਪਰਾਧਾਂ ਨਾਲ ਧਿਆਨ ਰੱਖਦਾ ਥਕਾਂ ਜਾਗਰੂਕਤਾ ਸ਼ਿਵਰ ਲਗਾਵਣ ਮਾਥੇ ਜ਼ੋਰ ਦਿਨੋ ਹੈ ਵੇ ਅੱਜ ਭਾਰਤੀ ਸਟੇਟ ਬੈਂਕ ਰਾ ਜੈਪੁਰ ਸਰਕਲ ਰਾ ਮੁੱਖ ਮਹਾਂਪ੍ਰਬੰਧਕ ਓਂਕਾਰ ਨਾਥ ਚੌਧਰੀ ਸਾਗੇ ਬਾਤਚੀਤ ਦੌਰਾਨ ਆ ਬਾਤ ਕਹੀ ਵੇ ਕਹਿਓ ਕਿ ਸਾਰੂ ਮੋਟਾ ਪੈਮਾਨਾ ਮਾਥੇ ਜਾਗਰੂਕਤਾ ਅਭਿਆਨ ਚਲਾਵਣੋ ਜ਼ਰੂਰੀ ਹੈ ਰਾਜਸਥਾਨ ਰਾਜ ਵਿਧਿਕ ਸੇਵਾ ਪ੍ਰਾਧਿਕਰਨ ਰੀ ਓਰੋਂ ਆਜ ਸਰਕਾਰੀ ਔਰ ਗੈਰ ਸਰਕਾਰੀ ਸਕੂਲਾਂ ਮਾਂ ਕਾਨੂੰਨੀ ਸਾਕਸ਼ਰਤਾ ਔਰ ਨਸ਼ਾ ਮੁਕਤੀ ਜਾਗਰੂਕਤਾ ਸ਼ਿਵਰ ਲਗਾਈ ਚਿਆ ਬਿਆਵਰ ਰੀ ਨਿਆਰੀ ਨਿਆਰੀ ਸਕੂਲਾਂ ਮਾਂ ਵਿਦਿਆਰਥੀਆਂ ਨੇ ਨਸ਼ੀਲੀ ਚੀਜ਼ਾਂ ਕਾਮ ਲੈਵਣ ਵਹਿਣ ਵਾਲਾ ਨੁਕਸਾਨ ਦੇ ਬਾਰੇ ਮਾਂ ਜ਼ਿਲ੍ਹਾ ਵਿਧਿਕ ਸੇਵਾ ਪ੍ਰਾਧਿਕਰਨ ਰੀ ਓਰੋਂ ਜਾਣਕਾਰੀ ਦੇ ਰਹੀ ਜੀ ਵਿਦਿਆਰਥੀਆਂ ਨੇ ਨਸ਼ੋ ਨੀ ਕਰਨ ਔਰ ਸਵਸਥ ਜੀਵਨ ਸ਼ੈਲੀ ਅਪਣਾਵਣ ਰੋ ਸੰਦੇਸ਼ ਦਿਓ ਚਿਓ ਭਰਤਪੁਰ ਮਾਂ ਆਈ ਨਿਆਇਕ ਅਹਿਲਕਾਰਾਂ ਦੀ ਓਰੋਂ ਨਿਆਰੀ ਨਿਆਰੀ ਸਕੂਲਾਂ ਮਾਂ ਨੋ ਟੂ ਡਰੱਗਸ ਮੁਹਿੰਮ ਚਲਾਈ ਚੀ ਜੈਪੁਰ ਨਗਰ ਨਿਗਮ ਦੀ ਓਰੋਂ ਕੁੱਤਾਂ ਔਰ ਬਿੱਲੀਆਂ ਨਾਲ ਟੀਕਾ ਲਗਾਵਣ ਰੋ ਖਾਸ ਅਭਿਆਨ ਚਲਾਈ ਚਿਓ ਹੈ ਨਿਗਮ ਰਾ ਆਯੁਕਤ ਓਮ